SBS ਪੰਜਾਬੀ ਦੇ ਨਿਊਜ਼ ਰੂਮ ਤੋਂ ਮੈਂ ਹਾਂ ਜਸਮੀਤ ਕੌਰ ਤੇ ਲੈ ਕੇ ਹਾਜ਼ਰ ਹਾਂ ਬੁੱਧਵਾਰ 17 June 2026 ਦੀਆਂ ਚੋਣਵੀਆਂ ਖਬਰਾਂ। ਨਵੇਂ ਅੰਕੜੇ ਦਰਸਾਉਂਦੇ ਹਨ ਕਿ 2024 ਵਿਚ ਆਸਟ੍ਰੇਲੀਆ ਵਿਚ ਨਸ਼ੇ ਦੀ ਓਵਰਡੋਜ਼ ਕਾਰਨ ਸਭ ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਹ ਰਿਪੋਰਟ ਜੋ ਇੰਡੀਪੈਂਡੈਂਟ ਪਬਲਿਕ ਹੈਲਥ ਅਤੇ ਡਰੱਗ ਪਾਲਿਸੀ ਆਰਗੇਨਾਈਜੇਸ਼ਨ ਦ ਪੈਨਿੰਗਟਨ ਇੰਸਟੀਚਿਊਟ ਵੱਲੋਂ ਬਣਾਈ ਗਈ ਹੈ, ਵਿਚ ਸਾਹਮਣੇ ਆਇਆ ਹੈ ਕਿ 2596 ਲੋਕ ਨਸ਼ਿਆਂ ਦੀ ਵਰਤੋਂ ਕਾਰਨ ਮਰੇ ਸਨ, ਜੋ ਅੰਕੜਾ ਪਿਛਲੇ ਸਾਲ ਦੇ ਮੁਕਾਬਲੇ 11% ਵੱਧ ਹੈ। ਇਨ੍ਹਾਂ ਮੌਤਾਂ ਵਿਚੋਂ 2000 ਤੋਂ ਵੱਧ ਅਣਜਾਣੇ ਤੌਰ ਤੇ ਹੋਈਆਂ ਸਨ ਅਤੇ ਰਿਪੋਰਟ ਦੇ ਅਨੁਮਾਨ ਮੁਤਾਬਕ ਹੁਣ ਆਸਟ੍ਰੇਲੀਆ ਵਿਚ ਹਰ ਰੋਜ਼ ਲਗਭਗ 7 ਲੋਕ ਓਵਰਡੋਜ਼ ਕਾਰਨ ਆਪਣੀ ਜਾਨ ਗੁਆ ਰਹੇ ਹਨ। ਰਿਪੋਰਟ ਨੇ ਇਹ ਵੀ ਨਤੀਜਾ ਕੱਢਿਆ ਕਿ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਰਾਸ਼ਟਰੀ ਸੜਕ ਮੌਤਾਂ ਦੀ ਗਿਣਤੀ ਤੋਂ ਲਗਭਗ ਦੁੱਗਣੀਆਂ ਹਨ। ਦੂਸਰੇ ਪਾਸੇ ਅਰਲੀ ਚਾਈਲਡਹੁੱਡ ਐਜੂਕੇਟਰਸ ਯਾਨੀ ਸ਼ੁਰੂਆਤੀ ਬਚਪਨ ਦੇ ਅਧਿਆਪਕਾਂ ਲਈ 15% ਤਨਖਾਹ ਵਾਧਾ ਪੂਰੇ ਆਸਟ੍ਰੇਲੀਆ ਵਿਚ ਲਾਗੂ ਕੀਤਾ ਜਾ ਰਿਹਾ ਹੈ, ਜਿਸ ਜ਼ਰੀਏ ਸੰਘੀ ਸਰਕਾਰ ਚਾਈਲਡ ਕੇਅਰ ਸੈਕਟਰ ਵਿਚ ਵਰਕਫੋਰਸ ਦੀ ਘਾਟ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਤਨਖਾਹ ਵਿਚ ਵਾਧਾ ਜੋ December 2024 ਤੋਂ ਹੀ ਪੜਾਵਾਂ ਵਿਚ ਲਾਗੂ ਕੀਤਾ ਗਿਆ ਹੈ, ਪਰਿਵਾਰਾਂ ਲਈ ਫੀਸ ਵਾਧੇ ਦੀਆਂ ਸੀਮਾਵਾਂ ਨਾਲ ਜੁੜਿਆ ਹੋਇਆ ਹੈ ਅਤੇ ਇਸ ਦਾ ਮਕਸਦ ਸਟਾਫ ਦੀ ਨੌਕਰੀ ਵਿਚ ਲਗਾਤਾਰਤਾ ਨੂੰ ਸੁਧਾਰਨਾ ਹੈ। ਜੇ ਅੰਤਰਰਾਸ਼ਟਰੀ ਯਾਤਰਾ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਨੇ ਸੰਯੁਕਤ ਰਾਜ ਅਮਰੀਕਾ ਅਤੇ ਇਰਾਨ ਵਿਚਕਾਰ ਹੋਏ ਸਮਝੌਤੇ ਤੋਂ ਬਾਅਦ ਮੱਧ ਪੂਰਬ ਦੇ ਕੁਝ ਹਿੱਸਿਆਂ ਲਈ ਯਾਤਰਾ ਚੇਤਾਵਨੀਆਂ ਵਿਚ ਢਿੱਲ ਦਿੱਤੀ ਹੈ। ਵਿਦੇਸ਼ੀ ਮਾਮਲਿਆਂ ਅਤੇ ਵਪਾਰ ਦੇ ਵਿਭਾਗ ਨੇ ਬਹਿਰੇਨ, ਇਜ਼ਰਾਇਲ, ਕੁਵੈਤ, ਕਤਰ ਅਤੇ ਯੂਨਾਈਟਿਡ ਅਰਬ ਐਮੀਰੇਟਸ ਲਈ ਆਪਣੀ ਸਲਾਹ ਨੂੰ ਡੂ ਨਾਟ ਟਰੈਵਲ ਯਾਨੀ ਯਾਤਰਾ ਨਾ ਕਰੋ ਤੋਂ ਘਟਾ ਕੇ ਯਾਤਰਾ ਕਰਨ ਦੀ ਲੋੜ ਨੂੰ ਮੁੜ ਵਿਚਾਰੋ ਕਰ ਦਿੱਤਾ ਹੈ। ਹਾਲਾਂਕਿ ਇਜ਼ਰਾਇਲ ਦੇ ਕੁਝ ਖੇਤਰਾਂ ਵਿਚ ਅਜੇ ਵੀ ਸਭ ਤੋਂ ਉੱਚਾ ਚੇਤਾਵਨੀ ਪੱਧਰ ਲਾਗੂ ਹੈ। ਅੰਤਰਰਾਸ਼ਟਰੀ ਖਬਰਾਂ ਵਿਚ USA ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵਾਈਟ ਹਾਊਸ ਵਿਚ ਆਯੋਜਿਤ ਹੋਣ ਵਾਲੇ UFC ਇਵੈਂਟ ਤੇ ਹਮਲੇ ਦੀ ਕਥਿਤ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਹੈ, ਜੋ ਰਾਸ਼ਟਰਪਤੀ ਡੋਨਲਡ ਟਰੰਪ ਦੇ 80ਵੇਂ ਜਨਮ ਦਿਨ ਸਮਾਰੋਹਾਂ ਦੌਰਾਨ ਸੀ। FBI ਡਾਇਰੈਕਟਰ ਕਾਸ਼ ਪਟੇਲ ਦਾ ਕਹਿਣਾ ਹੈ ਕਿ ਕਈ ਲੋਕ ਹਿਰਾਸਤ ਵਿਚ ਹਨ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਇਸ ਘਟਨਾ ਨੂੰ ਇਕ ਸਾਂਝੀ ਅੱਤਵਾਦੀ ਸਾਜਿਸ਼ ਵਜੋਂ ਵਰਣਨ ਕੀਤਾ ਹੈ, ਜੋ ਇਸ ਉਪਰਾਲੇ ਨੂੰ ਨਿਸ਼ਾਨਾ ਬਣਾਉਣ ਲਈ ਸੀ। ਜੇ ਗੱਲ ਪੰਜਾਬ ਦੀ ਕਰੀਏ ਤਾਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਗੁਰੂ ਦੋਖੀ ਤੇ ਪੰਥ ਵਿਰੋਧੀ ਐਲਾਨੇ ਜਾਣ ਤੋਂ ਬਾਅਦ ਹੁਣ ਮੁੱਖ ਮੰਤਰੀ ਨੇ ਇਸ ਵਿਵਾਦਿਤ ਵੀਡੀਓ ਵਿਚ ਖੁਦ ਦੇ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਨਵੇਂ ਛਿੜੇ ਵਿਵਾਦ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਵਾਦਿਤ ਵੀਡੀਓ ਦੇ ਮਾਮਲੇ ਤੇ ਆਪਣਾ ਪੱਖ ਰੱਖਿਆ ਹੈ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਵੀਡੀਓ 'ਚ ਦਿਖਾਈ ਦੇ ਰਹੇ ਵਿਅਕਤੀ ਦਾ ਕੱਦ ਕਾਠ ਅਤੇ ਸਰੀਰਕ ਬਣਤਰ ਉਨ੍ਹਾਂ ਨਾਲ ਬਿਲਕੁਲ ਮੇਲ ਨਹੀਂ ਖਾਂਦੀ। ਇਹ ਸਨ ਅੱਜ ਦੀਆਂ ਮੁੱਖ ਖ਼ਬਰਾਂ, ਸੁਣਦੇ ਰਹੋ SBS ਪੰਜਾਬੀ।

0: SBS.
1: If you love to travel, Capital One has a rewards credit card that's perfect for you. With the Capital One Venture X card, you earn unlimited double miles on everything you buy. Plus, you get premium benefits at a collection of luxury hotels when you book on Capital One Travel. And with Venture X, you get access to over 1,000 airport lounges worldwide. Open up a world of travel possibilities with the Capital One Venture X card. What's in your wallet?
2: Terms apply. Lounge access is subject to change. See CapitalOne.com for details.
3: 26 ਜੂਨ ਨੂੰ ਪੈਰਾਗੁਏ ਦੇ ਨਾਲ ਭਿੜੇਗੀ ਅਤੇ 6ਵੇਂ ਦਿਨ ਵੱਲ ਨਜ਼ਰ ਮਾਰੀਏ ਤਾਂ ਫਰਾਂਸ ਆਪਣੇ ਸਫ਼ਰ ਦੀ ਸ਼ੁਰੂਆਤ ਅਫਰੀਕੀ ਤਾਕਤਵਰ ਟੀਮ ਸੈਨੇਗਲ ਵਿਰੁੱਧ ਕਰੇਗਾ ਜਦੋਂ ਕਿ ਆਸਟ੍ਰੇਲੀਆਈ ਕੋਚ ਗ੍ਰਾਹਮ ਆਰਨੋਲਡ ਦੀ ਇਰਾਕ ਟੀਮ ਦਾ ਮੁਕਾਬਲਾ ਨਾਰਵੇ ਨਾਲ ਹੋਵੇਗਾ ਇਸ ਤੋਂ ਬਾਅਦ ਮੌਜੂਦਾ ਚੈਂਪੀਅਨ ਅਰਜਨਟੀਨਾ ਦਾ ਸਾਹਮਣਾ ਅਲਜੀਰੀਆ ਨਾਲ ਹੋਵੇਗਾ ਅਤੇ ਫਿਰ ਆਸਟ੍ਰੇਲੀਆ ਅਤੇ ਜਾਰਡਨ ਆਮੋ

0: Ready to order?
1: Yes. We're earning unlimited 3% cash back on dining and entertainment with a Capital One Saver Card. So, let's just get one of everything.
0: Everything?
2: Fire everything! The Capital One Saver Card is at table 27 and they're earning unlimited 3% cash back.
3: Yes, Chef!
1: This is so nice.
2: Had a feeling you'd want 3% cash back on dessert.
1: Ooh, tiramisu!
2: Earn unlimited 3% cash back on dining and entertainment with the Capital One Saver Card. Capital One, what's in your wallet?
4: Terms apply. See CapitalOne.com for details.
5: ਤੁਹਾਨੂੰ ਨਾਲ ਗੱਲਬਾਤ ਵੀ SBS ਪੰਜਾਬੀ ਤੋਂ ਸੁਮੀਤ ਕੌਰ ਦੇ ਨਾਲ।
6: You're with SBS Radio.
7: SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਸਵਾਗਤ ਕਰਦੀ ਹਾਂ। ਦੋਸਤੋ, ਆਸਟ੍ਰੇਲੀਆ ਦੀ ਲੋਕਲ ਲੀਗ BBL ਯਾਨੀ ਕਿ ਬਿਗ ਬੈਸ਼ ਲੀਗ ਲਈ ਖੇਡਦੇ ਆਲਰਾਊਂਡਰ ਨikhil ਚੌਧਰੀ ਨੇ ਆਸਟ੍ਰੇਲੀਆ ਦੀ T20 ਦੀ ਰਾਸ਼ਟਰੀ ਕ੍ਰਿਕਟ ਟੀਮ 'ਚ ਥਾਂ ਬਣਾਈ ਹੈ। ਬੜੇ ਮਾਣ ਵਾਲੀ ਗੱਲ ਹੈ ਕਿ ਬੰਗਲਾਦੇਸ਼ ਦੇ ਖਿਲਾਫ T20 ਸੀਰੀਜ਼ ਦੇ 3 ਮੈਚਾਂ ਲਈ ਉਨ੍ਹਾਂ ਦੀ ਚੋਣ ਹੋਈ ਹੈ। 17, 19 ਤੇ 21 ਜੂਨ ਨੂੰ ਹੋਣ ਵਾਲੇ ਇਹ ਮੈਚਾਂ 'ਚ ਅਗਰ ਪਲੇਇੰਗ 11 ਵਿੱਚ ਨikhil ਖੇਡਦੇ ਹਨ ਤਾਂ ਪਿਛਲੇ 60 ਸਾਲਾਂ 'ਚ ਇਹ ਪਹਿਲੀ ਵਾਰ ਹੋਵੇਗਾ ਕਿ ਕੋਈ ਭਾਰਤ ਦਾ ਜੰਮਪਲ ਆਸਟ੍ਰੇਲੀਆ ਦੀ ਰਾਸ਼ਟਰੀ ਟੀਮ ਲਈ ਖੇਡਿਆ ਹੋਵੇ। ਜ਼ਿਕਰਯੋਗ ਹੈ ਕਿ ਨikhil ਪੰਜਾਬ ਵੱਲੋਂ ਵੀ ਡੋਮੈਸਟਿਕ ਮੈਚ ਖੇਡ ਚੁੱਕੇ ਹਨ। ਲੁਧਿਆਣਾ ਦੇ ਕੋਹਾੜਾ ਪਿੰਡ ਨਾਲ ਸੰਬੰਧਿਤ ਨikhil ਚੌਧਰੀ 2020 'ਚ ਟੂਰਿਸਟ ਵੀਜ਼ੇ ਤੇ ਆਸਟ੍ਰੇਲੀਆ ਆਏ ਸਨ ਤੇ ਕੋਵਿਡ ਦੌਰਾਨ ਇੱਥੇ ਫਸ ਜਾਣ ਕਰਕੇ ਉਨ੍ਹਾਂ ਨੇ ਸਟੂਡੈਂਟ ਵੀਜ਼ਾ ਤੇ ਇੱਕ ਨਵੀਂ ਸ਼ੁਰੂਆਤ ਕੀਤੀ। BBL ਵਿੱਚ ਆਪਣੀ ਮਿਹਨਤ ਨਾਲ ਇੱਕ ਵੱਖਰੀ ਪਛਾਣ ਬਣਾ ਚੁੱਕੇ ਹਨ। ਕੁਝ ਕੁ ਮਹੀਨੇ ਪਹਿਲਾਂ SBS ਪੰਜਾਬੀ ਨੂੰ ਨikhil ਨਾਲ ਗੱਲਬਾਤ ਕਰਨ ਦਾ ਸਬਬ ਬਣਿਆ ਸੀ। ਆਓ ਨikhil ਚੌਧਰੀ ਦੀ ਜ਼ੁਬਾਨੀ ਉਨ੍ਹਾਂ ਦੀ ਕਹਾਣੀ ਦੇ ਕੁਝ ਕੁ ਵੇਰਵੇ ਸੁਣਦੇ ਹਾਂ।
8: ਸਤਿ ਸ਼੍ਰੀ ਅਕਾਲ ਜੀ, ਮੈਂ ਨikhil ਚੌਧਰੀ। ਮੈਂ ਖੇਡਦਾ ਹੋਬਰਟ ਹਰੀਕੇਨਸ ਲਈ ਪਿਛਲੇ 2 ਸਾਲ ਤੋਂ ਅਤੇ ਮੈਂ 3 ਸਾਲ ਹੋਰ ਦਾ ਸਾਈਨ ਕੀਤਾ ਕੰਟਰੈਕਟ ਅਤੇ ਮੈਂ ਤਜ਼ਮੀਨੀਅਨ ਟਾਈਗਰਸ ਤੋਂ ਖੇਡਦਾ ਸ਼ੈਫੀਲਡ ਸ਼ੀਲਡ ਅਤੇ ਡੀਨ ਟਰੋਫੀ 'ਚ। ਮੈਂ ਟੂਰਿਸਟ ਵੀਜ਼ੇ 'ਤੇ ਆਇਆ ਸੀਗਾ 2020 ਮਾਰਚ 'ਚ, ਫਿਰ ਕੋਵਿਡ ਕਰਕੇ ਮੈਂ ਇੱਥੇ ਸਟੱਕ ਹੋ ਗਿਆ ਅਤੇ ਮੈਂ ਆਪਣਾ ਵੀਜ਼ਾ ਚੇਂਜ ਕਰ ਲਿਆ, ਹੈਡ ਟੂ ਚੇਂਜ ਮਾਈ ਹੋਲ ਲਾਈਫ। ਅਤੇ ਉਸ ਤੋਂ ਬਾਅਦ ਮੈਂ ਸਟੂਡੈਂਟ ਵੀਜ਼ਾ 'ਤੇ ਕ੍ਰਿਕਟ ਖੇਡਣੀ ਸਟਾਰਟ ਕੀਤੀ ਅਤੇ ਸਪਟੈਂਬਰ 2023 3 ਸਾਲ ਬਾਅਦ ਮੈਨੂੰ ਹੋਬਰਟ ਹਰੀਕੇਨਸ ਦਾ ਕੰਟਰੈਕਟ ਮਿਲਿਆ ਅਤੇ ਹੁਣ 2 ਸਾਲ ਤੋਂ ਮੈਂ ਹੋਬਰਟ ਹਰੀਕੇਨਸ ਵੀ ਖੇਡ ਰਿਹਾ ਅਤੇ 3 ਸਾਲ ਹੋਰ ਉਹਨਾਂ ਵੱਲੋਂ ਸਾਈਨ ਕੀਤਾ ਕੰਟਰੈਕਟ। ਮੈਂ ਲੁਧਿਆਣਾ ਸ਼ਹਿਰ ਪਿੰਡ ਘੋੜਾ ਅਤੇ ਓਬਵੀਅਸਲੀ ਪੰਜਾਬ ਦੇ ਹਾਂ। ਮੈਂ ਖੇਡਦੇ ਤਾਂ ਸ਼ੁਰੂ ਤੋਂ ਸੀਗੇ ਪਾਰਕ 'ਚ, ਬਟ ਅਕੈਡਮੀ ਵਗੈਰਾ 'ਚ ਜੁਆਇਨ ਮੈਂ 12 ਸਾਲ ਦਾ ਕੀਤਾ ਸੀਗਾ ਅਤੇ ਉਸ ਤੋਂ ਬਾਅਦ ਅੰਡਰ 14, ਅੰਡਰ 16, 19 ਸੀਨੀਅਰ ਸਾਰਾ ਕੁਝ ਪੰਜਾਬ ਤੋਂ ਖੇਡਿਆ। ਫਿਰ ਮੈਂ 21-22 ਦਾ ਸੀਗਾ ਜਦੋਂ ਮੈਂ ਮੂਵ ਕਰ ਗਿਆ ਸੀ ਪੰਜਾਬ ਤੋਂ ਆਸਟ੍ਰੇਲੀਆ। ਲਾਈਫ ਬਹੁਤ ਵਧੀਆ, ਬਾਬਾ ਜੀ ਦੀ ਮਿਹਰ ਆ, ਸਭ ਕੁਝ ਵਧੀਆ ਚੱਲੀ ਜਾਂਦਾ। ਮਿਹਨਤ ਕਰਦੇ ਪਏ ਹਾਂ, ਬਸ ਮਿਹਰ ਆ ਬਾਬਾ ਜੀ, ਖੇਡੀ ਆ ਰਹੇ ਹਾਂ, ਅੱਗੇ ਵਧੀ ਆ ਰਹੇ ਹਾਂ। ਕ੍ਰਿਕਟ 'ਚ ਤਾਂ ਕੋਈ ਸਟਰਗਲ ਨਹੀਂ ਰਹੀ ਕਿਉਂਕਿ ਸ਼ੁਰੂ ਤੋਂ ਟੈਲੈਂਟਡ ਸੀਗੇ, ਬਸ ਮਿਹਨਤ ਕਰਨੀ ਸੀ ਉਹ ਕਰਦੇ ਪਏ ਸੀਗੇ, ਪਰ ਰੀਅਲ ਲਾਈਫ 'ਚ ਸਟਰਗਲ ਰਹੀ ਹੈ ਕਿਉਂਕਿ ਤੁਹਾਨੂੰ ਪਤਾ ਇੰਡੀਆ 'ਚ ਆਪਾਂ ਯੂਜ਼ ਟੂ ਨਹੀਂ ਹੈਗੇ ਕੰਮ ਕਰਨ ਦੇ। ਓਬਵੀਅਸਲੀ ਸਾਡੇ ਪੇਰੈਂਟਸ ਪ੍ਰੋਵਾਈਡ ਕਰਦੇ ਸਭ ਕੁਝ, ਪਰ ਇੱਥੇ ਆ ਕੇ ਮੈਂ ਆਸਟ੍ਰੇਲੀਆ ਪੋਸਟ 'ਚ ਕੰਮ ਕੀਤਾ, 3 ਸਾਲ ਮੈਕਸੀਕਨ ਰੈਸਟੋਰੈਂਟ 'ਚ ਕੰਮ ਕੀਤਾ ਸੀਗਾ, ਫਿਰ ਮੈਨੂੰ ਕੰਟਰੈਕਟ ਮਿਲਿਆ, ਉਸ ਤੋਂ ਬਾਅਦ ਮੈਂ ਕੰਮ ਕਰਨਾ ਛੱਡਿਆ ਅਤੇ ਜਿੱਦਾਂ ਕਿਹਾ ਮੈਂ ਮਿਹਨਤ ਕਰ ਰਿਹਾ, ਬਾਬਾ ਜੀ ਮੁੱਲ ਪਾ ਰਹੇ ਆ ਅਤੇ ਵਧੀਆ ਮੇਰ ਆ, ਹੁਣ ਵਧੀਆ ਪੈਸੇ ਵੀ ਕਮਾ ਰਹੇ, ਵਧੀਆ ਖੇਡਦੇ ਪਏ। ਯਾਦਗਾਰੀ ਕਿਸੇ ਹੈਗੇ 2-3, ਇੱਕ ਤਾਂ ਮੈਂ ਬ੍ਰੈਟਲੀ ਨਾਲ ਪਹਿਲੀ ਵਾਰ ਜਦ ਮਿਲਿਆ ਸੀਗਾ ਮੈਂ ਮਾਈਕਡ ਅਪ ਸੀਗਾ ਮੈਚ ਦੇ ਵਿੱਚ ਅਤੇ ਉਹਨੇ ਮੈਨੂੰ ਹਿੰਦੀ 'ਚ ਪੁੱਛਿਆ ਸੀ ਹਾਏ ਨikhil ਆਪ ਕੈਸੇ ਹੋ, ਅਤੇ ਉਹ ਬਹੁਤ ਵਧੀਆ, ਪੂਰੇ ਵਰਲਡ 'ਚ ਬਹੁਤ ਵੀਡੀਓ ਫੇਮਸ ਹੋਈ ਸੀ, ਉਹ ਬਹੁਤ ਵਧੀਆ ਕਿੱਸਾ। ਬਾਕੀ ਮੇਰੀ ਥਾਪੀ ਹੈ ਬ੍ਰੈਟਲੀ ਨੂੰ, ਐਡਮ ਗਿਲਕ੍ਰਿਸ ਨੂੰ, ਸਾਰਿਆਂ ਨੂੰ ਥਾਪੀ ਬਹੁਤ ਪਸੰਦ ਹੈ, ਜਦ ਵੀ ਉਹ ਮਿਲਦੇ ਮੈਨੂੰ ਥਾਪੀ ਮਾਰ ਕੇ ਮਿਲਦੇ ਆ, ਅਤੇ ਮੈਂ ਕੋਸ਼ਿਸ਼ ਕਰਦਾ ਜਿੰਨਾ ਵੀ ਪੰਜਾਬੀ ਕਲਚਰ ਅੱਗੇ ਵਧਾ ਸਕਾਂ ਸਾਰੇ ਪਾਸੇ ਕੋਸ਼ਿਸ਼ ਕਰਦਾ। ਬਾਕੀ ਕੜਾ ਵੀ ਪਾਉਂਦੇ ਆ, ਉਹ ਵੀ ਪੁੱਛਦੇ ਆ ਕੜੇ ਦਾ ਕੀ ਮੀਨਿੰਗ ਹੈ ਇੱਥੇ, ਅਤੇ ਮੈਂ 14 ਸਾਲ ਦਾ ਸੀਗਾ ਜਦ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਜੀ ਪਟਿਆਲਾ ਤੋਂ ਮੈਂ ਲਿਆ ਸੀਗਾ, ਉੱਧਰ ਅੰਡਰ 14 ਦਾ ਸਾਡਾ ਮੈਚ ਸੀਗਾ ਲੁਧਿਆਣੇ ਵਰਸਿਸ ਪਟਿਆਲਾ, ਅਤੇ ਹੁਣ 14 ਸਾਲ ਹੋ ਗਏ ਮੈਂ ਇਹਨੂੰ ਕੜੇ ਨੂੰ ਕਦੇ ਲਾਇਆ ਨਹੀਂ ਹੈ।
7: ਇਹ ਸਾਰੀਆਂ ਗੱਲਾਂ ਬਾਤਾਂ ਤੁਸੀਂ ਵੀਡੀਓਜ਼ ਰਾਹੀਂ ਵੀ SBS ਪੰਜਾਬੀ ਦੇ ਫੇਸਬੁੱਕ ਪੇਜ ਜਾਂ ਇੰਸਟਾਗ੍ਰਾਮ ਉੱਤੇ ਵੇਖ ਸਕਦੇ ਹੋ। ਜੁੜੇ ਰਹੋ SBS ਪੰਜਾਬੀ ਦੇ ਨਾਲ।
6: You with SBS Radio.
5: ਪਿਆਰੇ ਦੋਸਤੋ, ਵੇਲਾ ਹੋ ਗਿਆ ਅੱਜ ਦੇ ਪ੍ਰੋਗਰਾਮ ਦੀ ਪਹਿਲੀ ਬ੍ਰੇਕ ਲਈ ਰੁਕਣ ਦਾ। ਬ੍ਰੇਕ ਤੋਂ ਬਾਅਦ ਗੱਲ ਕਰਾਂਗੇ ਕਿ ਸਿਰਫ ਡਿਗਰੀ ਲੈ ਕੇ ਹੀ ਜੌਬ ਸਭ ਤੋਂ ਵੱਧ ਆਮਦਨ ਵਾਲੀ ਮਿਲ ਸਕਦੀ ਆ ਜਾਂ ਫਿਰ ਹੋਰ ਰਾਹ ਵੀ ਹਨ। ਸੋ ਜਲਦ ਦੀ ਗੱਲ ਤੇ ਆਵਾਂਗੇ। ਮੈਂ ਹਾਂ ਜਸਮੀਤ ਕੌਰ, ਮਿਲਦੇ ਹਾਂ ਜੀ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
9: Y si algo tan simple como tu desayuno pudiera mantenerte fuerte por más tiempo, comparados con los huevos comunes, tienen 6 veces más vitamina D, 10 veces más vitamina E y 25% menos grasa saturada. Eggland's Best te ofrece una nutrición superior para mantenerte con energía todo el día. Así que la próxima vez que estés en la tienda...

ਅੱਜ ਦੀਆਂ ਲਿਖੀਆਂ ਕੁਛ ਸਥਰਾਂ ਮੈਨੂੰ ਯਾਦ ਆ ਗਈਆਂ ਕਿ ਛੱਡ ਦਿੱਤੀਆਂ ਜ਼ਰਬਾਂ ਤਕਸੀਮਾਂ, ਛੱਡਿਆ ਮਨ ਫੀ ਜੋੜ ਕਿ ਮਿਹਨਤ ਛੱਡਣੀ ਨਹੀਂ, ਭਾਵੇਂ ਕੁਛ ਨਾ ਮਿਲੇ ਅਤੇ ਭਾਵੇਂ ਮਿਲ ਜਾਏ ਲੱਖ ਕਰੋੜ ਕਿ ਮਿਹਨਤ ਛੱਡਣੀ ਨਹੀਂ। ਅਤੇ ਜੀ ਹਾਂ, ਮੈਨੂੰ ਲੱਗਦਾ ਮਿਹਨਤ ਨਾਲ ਹੀ ਸਾਰਾ ਕੁਛ ਹੁੰਦਾ ਹੈ ਜੀ, ਉਹ ਭਾਵੇਂ ਕਿਸੇ ਖੇਤਰ ਦੇ ਵਿੱਚ ਵੀ ਹੋਵੇ। ਅਤੇ ਤੁਸੀਂ ਭੇਜੋ ਜੀ ਇਸ ਦੇ ਉੱਤੇ ਸੁਨੇਹਾ, ਅਤੇ ਮੈਂ ਤੁਹਾਨੂੰ ਸੁਣਾਉਂਦੀ ਹਾਂ ਅੱਜ ਦੇ ਪ੍ਰੋਗਰਾਮ ਦਾ ਪਹਿਲਾ ਗੀਤ। ਪੇਸ਼ ਹੈ ਜੀ ਸਤਿੰਦਰ ਸਰਤਾਜ ਦਾ ਗਾਇਆ ਗੀਤ, ਮਿਹਨਤ ਛੱਡਣੀ ਨਹੀਂ।

0: ਪਿਆਰੇ ਦੋਸਤੋ, ਹੁਣ ਵੇਲਾ ਹੋ ਗਿਆ ਪ੍ਰੋਗਰਾਮ ਵਿੱਚ ਅਗਲੇ ਵਕਫੇ ਦਾ। ਇਸ ਤੋਂ ਬਾਅਦ ਗੱਲ ਕਰਾਂਗੇ ਫੀਫਾ ਵਰਲਡ ਕੱਪ ਵਿੱਚ ਪੰਜਾਬੀ ਪਿਛੋਕੜ ਵਾਲੇ ਨੌਜਵਾਨ ਸਰਪ੍ਰੀਤ ਸਿੰਘ ਦੇ ਨਾਲ। ਸੋ ਮਿਲਦੇ ਆ ਜੀ ਇਹਨਾਂ ਮਸ਼ਹੂਰੀਆਂ ਦੇ ਉਸ ਪਾਰ। ਮੈਂ ਹਾਂ ਜਸਮੀਤ ਕੌਰ, ਸੁਣਦੇ ਰਹੋ SBS ਪੰਜਾਬੀ।
1: Los huevos son una buena forma de empezar el día. Para tener los mejores días, empieza con Eggland's Best. Comparados con los huevos comunes, tienen 6 veces más vitamina D, 10 veces más vitamina E y 25% menos grasa saturada. Eggland's Best te ofrece una nutrición superior para mantenerte con energía todo el día. Visita egglandsbest.com para descubrir recetas deliciosas. Eggland's Best. Mejor sabor, mejor nutrición. Mejores huevos.
2: There he is, Mr. Big Time Capital One Bank Guy.
3: Mom, please.
2: Well, look at this Capital One Cafe. I just might move in.
3: Or just drop by. Capital One Cafes are open 7 days a week.
2: I could put my spoon collection right here by the ATM, yes.
3: Wow, you weren't kidding, Mom.
2: I never kid about the spoon collection, son. Oh, hey, what's that thing you always say?
3: There's no fees or minimums on Capital One checking accounts.
2: No, the other one.
3: What's in your wallet?
2: Oh. That's my boy.
4: Terms apply. Visit CapitalOne.com/bankguy for details. Capital One N.A. member FDIC.
5: Hi, it's Zoe, one of Macy's gift guides, here to help you find the perfect Father's Day gift for the guy you're shopping for. Is he a trendsetter? I'd go color-blocked polo and shorts. Classic combo, easy to wear. Is he always on the move? Stylish commuters love a designer watch. Plus, I have cologne gift sets wrapped and ready to give. Come shop our Father's Day sale and take 20 to 60% off today at Macy's. Savings off select prices. Exclusions apply.
6: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
7: sbs.com.au/Punjabi nu apna online homepage banao. ਤਾਜ਼ੀਆਂ ਖਬਰਾਂ, ਤੁਰੰਤ ਮਾਮਲਿਆਂ ਅਤੇ ਮਨੋਰੰਜਨ ਲਈ sbs.com.au/Punjabi ਨਾਲ ਜੁੜੋ। ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ ਤੇ।
0: ਬ੍ਰੇਕ ਤੋਂ ਬਾਅਦ ਮੁੜ ਤੋਂ ਸਵਾਗਤ ਹੈ ਜੀ। ਤੁਸੀਂ ਸੁਣ ਰਹੇ ਹੋ SBS ਪੰਜਾਬੀ, ਅੱਜ ਮੇਰੇ ਨਾਲ ਯਾਨੀ ਜਸਮੀਤ ਕੌਰ ਦੇ ਨਾਲ। ਤੇ ਆਪਾਂ ਪਹੁੰਚ ਗਏ ਹਾਂ ਪ੍ਰੋਗਰਾਮ ਦੇ ਉਸ ਹਿੱਸੇ ਵਿੱਚ ਜਿੱਥੇ ਆਪਾਂ ਕਿਸੇ ਖਾਸ ਮਹਿਮਾਨ ਦੀ ਕਹਾਣੀ ਨੂੰ ਹੋਰ ਨੇੜਿਓਂ ਜਾਣਾਂਗੇ। ਇਸ ਸਾਲ ਫੀਫਾ ਵਰਲਡ ਕੱਪ ਵਿੱਚ ਵੱਖ ਵੱਖ ਪਿਛੋਕੜ ਦੇ ਖਿਡਾਰੀਆਂ ਵਿਚਕਾਰ ਪਹਿਲੀ ਵਾਰ ਸਿੰਘ ਨਾਮੀ ਜਰਸੀ ਵਾਲਾ ਸਰਪ੍ਰੀਤ ਸਿੰਘ ਵੀ ਨਜ਼ਰ ਆ ਰਿਹਾ ਹੈ। ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦਾ ਜੰਮਪਲ ਇਹ ਪੰਜਾਬੀ ਨੌਜਵਾਨ ਫੀਫਾ ਵਰਲਡ ਕੱਪ ਵਿੱਚ ਖੇਡਣ ਵਾਲਾ ਪਹਿਲਾ ਪੰਜਾਬੀ ਖਿਡਾਰੀ ਬਣ ਗਿਆ ਹੈ। ਤੇ SBS ਪੰਜਾਬੀ ਨਾਲ ਗੱਲ ਕਰਦੇ ਹੋਏ ਸਰਪ੍ਰੀਤ ਨੇ ਇੱਥੋਂ ਤੱਕ ਪਹੁੰਚਣ ਦੇ ਸਫ਼ਰ ਬਾਰੇ ਗੱਲਬਾਤ ਕੀਤੀ। ਮੈਂ ਦੱਸ ਦੇਵਾਂ ਕਿ ਇਹ ਇੰਟਰਵਿਊ ਦਾ ਦੂਜਾ ਭਾਗ ਹੈ। ਪਹਿਲੇ ਭਾਗ ਵਿੱਚ ਸਰਪ੍ਰੀਤ ਨੇ ਆਕਲੈਂਡ ਵਿੱਚ ਆਪਣੇ ਬਚਪਨ ਦੀ ਗੱਲਬਾਤ ਕੀਤੀ ਸੀ। ਉਹਨਾਂ ਦੱਸਿਆ ਕਿ ਉਹਨਾਂ ਦੇ ਮਾਂ ਬਾਪ ਨੇ ਇਸ ਸਫ਼ਰ ਵਿੱਚ ਉਹਨਾਂ ਦਾ ਪੂਰਾ ਸਾਥ ਦਿੱਤਾ। ਉਹਨਾਂ ਨੇ ਦੱਸਿਆ ਕਿ ਕਾਫ਼ੀ ਸੱਟਾਂ ਲੱਗਣ ਦੇ ਬਾਵਜੂਦ ਵੀ ਉਹਨਾਂ ਕਦੇ ਹਿੰਮਤ ਨਹੀਂ ਹਾਰੀ। ਆਓ ਸੁਣਦੇ ਹਾਂ ਜੀ ਅੱਗੇ ਗੱਲਬਾਤ। SBS South Asian utte SBS Punjabi.
8: Would you be open to talking about any of those injuries or how you kind of recovered and rehabbed and came out of them?
9: Yeah, I think the biggest one was after I went to Bayern in my second season on loan. I did very well, but then I had a bad injury in my hips or my pubic bone, and that sort of stopped a transfer where I was going to move to quite a big club. And then obviously having to deal with all that of not being able to sign at a club where I wanted to go and dealing with the injury that I had, it was quite a tough time, because I worked so hard to get the opportunity and then it's taken from you because of an injury. And then you have to get over it and think about what's next. And I recovered myself, got myself ready. And then when I was ready to play again, the club forgot to register me. So then I missed even more time.
8: Oh, no.
9: So it was like when you thought nothing could get worse, something else happened, you know. And so that was one of the toughest things I've dealt with, you know, mentally and physically. So yeah, that was probably the biggest challenge I faced, and then obviously along the road there's other bumps as well.
8: ਤੁਸੀਂ ਗੱਲਬਾਤ ਕਰ ਰਹੇ ਇਹਦੇ ਵਿੱਚੋਂ ਇੱਦਾਂ ਹੀ ਸੁਣ ਕੇ ਲੱਗਦਾ ਯੂ ਨੋ ਇਟਸ ਲਾਈਕ ਸੈਟ ਬੈਕ ਆਫਟਰ ਸੈਟ ਬੈਕ ਤੇ ਇੱਦਾਂ ਦੇ ਟਾਈਮ ਦੇ ਵਿੱਚ ਵੈਨ ਯੂਅਰ ਇਨ ਅ ਪੋਜੀਸ਼ਨ ਲਾਈਕ ਦਿਸ ਵੇਅਰ ਥਿੰਗਸ ਸੀਮ ਲਾਈਕ ਦੇ ਆਰ ਆਲ ਗੋਇੰਗ ਰੋਂਗ ਨਾਟ ਗੋਇੰਗ ਯੋਰ ਵੇ ਵਟਸ ਦੈਟ ਲਾਈਟ ਐਟ ਦੀ ਐਂਡ ਆਫ ਦਾ ਟਨਲ ਫਾਰ ਯੂ ਉਹ ਕਿਹੜੀ ਚੀਜ਼ ਆ ਜੋ ਤੁਹਾਨੂੰ ਮੋਟੀਵੇਟਡ ਰੱਖਦੀ ਆ ਕੀਪਸ ਯੂ ਇਨ ਦਾ ਗੇਮ
9: Yeah, I think I love football, you know. At the end of the day, I want to be fit, I want to be happy and play football. I think take away all those things, as a kid you just dream of playing football. So I'm very fortunate to be able to play football as my job. So when I think about that, then I realize that, you know, these challenges, I can overcome anything. I just need to work my way through it and accept that it's a part of life, and just look to improve every single day. So, and I think with age and time and experience, you start to learn a lot as well, how you deal with things, you know. And but I think you can only learn these things once you go through them, you know. So it's one of those things.
8: ਤੁਹਾਡਾ ਜਜ਼ਬਾ ਸੁਣ ਕੇ, the dedication you have, the love that you have for the game ਸੁਣ ਕੇ ਬਹੁਤ ਵਧੀਆ ਲੱਗ ਰਿਹਾ ਜੀ. ਤੇ ਤੁਸੀਂ ਜਦੋਂ ਗੱਲ ਕੀਤੀ ਇਸ ਗੇਮ ਦੇ ਨਾਲ ਫੁੱਟਬਾਲ ਦੇ ਨਾਲ ਤੁਹਾਨੂੰ ਪਿਆਰ ਆ, ਯੂ ਲਵ ਦ ਗੇਮ, ਤੇ ਜਦੋਂ ਤੁਸੀਂ ਛੋਟੇ ਸੀਗੇ ਤੁਹਾਨੂੰ ਇੱਦਾਂ ਕਦੇ ਲੱਗਿਆ ਆ ਕਿ ਸਾਊਥ ਏਸ਼ੀਅਨ ਰੈਪ੍ਰੈਜੈਂਟੇਸ਼ਨ ਇਸ ਫੀਲਡ ਦੇ ਵਿੱਚ ਘੱਟ ਹੋਣ ਕਰਕੇ ਡਿਡ ਦੈਟ ਡਿਸਕਰੇਜ ਯੂ ਫਰੋਮ ਦਿਸ ਡ੍ਰੀਮ ਔਰ ਡਿਡ ਦੈਟ ਡਿਸਕਰੇਜ ਯੂ ਫਰੋਮ ਡ੍ਰੀਮਿੰਗ ਬਿਗ ਇਨ ਦਿਸ ਫੀਲਡ ਐਟ ਐਨੀ ਪੁਆਇੰਟ?
9: ਨਹੀਂ, ਆਈ ਡੋਨਟ ਥਿੰਕ ਆਈ ਰੀਅਲੀ ਥੋਟ ਅਬਾਊਟ ਇਟ ਲਾਈਕ ਦੈਟ. ਯੂ ਕੈਨ ਫਲਿਪ ਦੈਟ ਐਂਡ ਸੇ ਦੈਟ ਆਈ ਵਾਂਟਡ ਟੂ ਬੀ ਵਨ ਆਫ ਦ ਵਨਸ ਦੈਟ ਸਟਾਰਟਸ ਅ ਟ੍ਰੈਂਡ ਫਾਰ ਏਵਰੀਵਨ, ਯੂ ਨੋ, ਐਂਡ ਦੈਟਸ ਆਮ ਫੋਰਚੂਨੇਟ ਦੈਟ ਆਈ ਹੈਵ ਬੀਨ ਐਬਲ ਟੂ ਡੂ ਦੈਟ ਐਂਡ ਆਈ ਵਾਂਟ ਟੂ ਕੰਟੀਨਿਊ ਟੂ ਡੂ ਦੈਟ, ਯੂ ਨੋ. Yeah, I didn't really feel discouraged. I know at times it can be challenging, and I've experienced also my challenges in that sort of field as well. Mm-hmm. But in general, yeah, I think we just need to have more belief in ourselves, you know, because we're very talented. We can do many things. We just need to believe in ourselves and I guess not.

ਲਾਈਵ SBS ਉੱਤੇ ਦੇਖ ਸਕਦੇ ਹਾਂ। ਸਰਪ੍ਰੀਤ ਸਿੰਘ ਨਾਲ ਪੂਰੀ ਗੱਲਬਾਤ ਇਹ ਦੂਜਾ ਭਾਗ ਸੀ। ਜੇਕਰ ਤੁਸੀਂ ਪੂਰੀ ਗੱਲਬਾਤ ਸੁਣਨਾ ਚਾਹੁੰਦੇ ਹੋ ਜਾਂ ਅੱਗੇ ਸਾਂਝੀ ਵੀ ਕਰਨਾ ਚਾਹੁੰਦੇ ਹੋ ਤਾਂ SBS ਪੰਜਾਬੀ ਦੀ ਵੈਬਸਾਈਟ 'ਤੇ ਪੂਰੀ ਅਵੇਲੇਬਲ ਹੈ ਜੀ, ਉੱਥੇ ਜਾ ਕੇ ਤੁਸੀਂ ਸੁਣ ਸਕਦੇ ਹਾਂ। ਅਤੇ ਇਸ ਇੰਟਰਵਿਊ ਦੀਆਂ ਕੁਛ ਕਲਿੱਪਸ, ਜੋ ਵੀਡੀਓ ਇੰਟਰਵਿਊ ਦੀਆਂ ਕਲਿੱਪਸ, ਸਾਡੇ ਸੋਸ਼ਲ ਮੀਡੀਆ ਪੇਜਸ 'ਤੇ ਵੀ ਤੁਸੀਂ ਦੇਖ ਸਕਦੇ ਹਾਂ। ਸੋ SBS ਪੰਜਾਬੀ ਨੂੰ ਫੇਸਬੁੱਕ 'ਤੇ ਅਤੇ ਇੰਸਟਾਗ੍ਰਾਮ 'ਤੇ ਲਾਈਕ ਅਤੇ ਫੋਲੋ ਕਰਨਾ ਨਾ ਭੁੱਲਿਓ। ਸਰਪ੍ਰੀਤ ਸਿੰਘ ਨਾਲ ਇਹ ਗੱਲਬਾਤ ਤੁਹਾਨੂੰ ਕਿਹੋ ਜਿਹੀ ਲੱਗੀ ਜਾਂ ਫਿਰ ਤੁਸੀਂ ਉਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਵਰਲਡ ਕੱਪ ਲਈ, ਤਾਂ ਜ਼ਰੂਰ SMS ਲਿਖ ਕੇ ਭੇਜਿਓ। ਚੁੱਕੋ ਆਪਣਾ ਫੋਨ, ਨੰਬਰ ਹੈ ਜੀ 0439-799-767, 0439-799-767। ਅਤੇ ਜਿੰਨੇ ਟਾਈਮ ਦੇ ਵਿੱਚ ਤੁਸੀਂ ਸੁਨੇਹਾ ਭੇਜ ਰਹੇ ਹੋ, ਮੈਂ ਤੁਹਾਨੂੰ ਸੁਣਾਉਂਦੀ ਹਾਂ ਪ੍ਰੋਗਰਾਮ ਦਾ ਅਗਲਾ ਗੀਤ। ਇਹ ਹੈ ਕਰਨ ਔਜਲਾ ਦਾ ਗਾਇਆ ਗੀਤ ਗੱਭਰੂ।

0: ਦਾ ਲਾਈਵ ਦੇਖਣ ਦਾ ਉਹ ਹਾਈਲਾਈਟਸ ਦੇਖ ਕੇ ਖੁਸ਼ ਹੋ ਲਈਦਾ ਹੁੰਦਾ। ਸੋ ਬਹੁਤ ਵਧੀਆ ਲੱਗਿਆ ਜਾਣ ਕੇ ਕਿ ਤੁਸੀਂ ਸੌਕਰ ਨੂੰ ਇੰਜੋਏ ਕਰਦੇ ਆ। ਇਸ ਤੋਂ ਅੱਗੇ ਭੇਜਿਆ ਜੀ, ਸਿਡਨੀ ਤੋਂ ਹੀ ਇੱਕ ਹੋਰ ਸੁਨੇਹਾ ਆਇਆ ਬਲਦੀਸ਼ ਸਿੰਘ ਅਤੇ ਉਹਨਾਂ ਦੇ ਪਰਿਵਾਰ ਵੱਲੋਂ, ਤੇ ਉਹ ਕਹਿ ਰਿਹਾ ਕਿ SBS ਪੰਜਾਬੀ ਟੀਮ ਨੂੰ ਸਤਿ ਸ੍ਰੀ ਅਕਾਲ, ਤੇ ਅੱਜ ਦਾ ਪ੍ਰੋਗਰਾਮ ਉਹਨਾਂ ਨੂੰ ਕਾਫੀ ਵਧੀਆ ਲੱਗ ਰਿਹਾ ਤੇ ਉਹ ਕਹਿ ਰਿਹਾ ਕਿ ਇਹ ਪ੍ਰੋਗਰਾਮ ਪੰਜਾਬੀ ਕਮਿਊਨਿਟੀ ਨੂੰ ਜੋੜ ਕੇ ਰੱਖਦਾ ਆ। ਬਹੁਤ ਸ਼ੁਕਰੀਆ ਬਲਦੀਸ਼ ਸਿੰਘ ਜੀ, ਤੁਹਾਡਾ ਸੁਨੇਹਾ ਹਮੇਸ਼ਾ ਹੀ ਬਹੁਤ ਸ਼ਲਾਘਾਯੋਗ ਹੁੰਦਾ ਆ। ਸੋ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਲਾਈਵ ਸੁਣ ਰਹੇ ਹੋ। ਤੇ ਇੱਕ ਹੋਰ ਆਸਟ੍ਰੇਲੀਆ ਦੇ ਦੂਸਰੇ ਪਾਰ ਪਰਥ ਤੋਂ ਸੁਨੇਹਾ ਆਇਆ ਹੈ ਜੀ, ਇਹ ਭੇਜਿਆ ਅਮਨਪ੍ਰੀਤ ਸਿੰਘ ਜੀ ਨੇ ਤੇ ਉਹਨਾਂ ਦੇ ਪਰਿਵਾਰ ਨੇ, ਤੇ ਉਹ ਕਹਿ ਰਿਹਾ ਕਿ SBS ਪੰਜਾਬੀ ਰੇਡੀਓ ਨੂੰ ਅਸੀਂ ਕਾਫੀ ਸਮੇਂ ਤੋਂ ਸੁਣ ਰਹੇ ਹਾਂ ਤੇ ਇੰਜੋਏ ਕਰਦੇ ਹਾਂ। ਬਹੁਤ ਸ਼ੁਕਰੀਆ ਜੀ ਅਮਨਪ੍ਰੀਤ ਸਿੰਘ ਜੀ ਅਤੇ ਉਹਨਾਂ ਦਾ ਪੂਰਾ ਪਰਿਵਾਰ ਕਿ ਤੁਸੀਂ ਸਾਨੂੰ ਲਾਈਵ ਸੁਣ ਰਹੇ ਆ। ਤੇ ਇਦਾਂ ਹੀ ਅੱਜ ਦੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਆ। ਅਗਲਾ ਸੈਕਸ਼ਨ ਸਾਡਾ ਹੁੰਦਾ ਜੀ ਬਾਲੀਵੁੱਡ ਦੀ ਦੁਨੀਆ ਦੀਆਂ ਖਬਰਾਂ ਦੇ ਬਾਰੇ, ਉੱਥੋਂ ਦੇ ਐਕਟਰਸ ਅਤੇ ਫਿਲਮਾਂ ਬਾਰੇ ਕੀ ਕੀ ਨਵੀਆਂ ਖਬਰਾਂ ਹਨ ਇਸ ਹਫਤੇ ਦੀ ਬਾਲੀਵੁੱਡ ਵਿੱਚ, ਜਾਣਦੇ ਆ ਬਾਲੀਵੁੱਡ ਗੱਪਸ਼ਪ ਦੇ ਵਿੱਚ। ਆਓ ਸੁਣਦੇ ਆ ਹਰਪ੍ਰੀਤ ਕੌਰ ਦੇ ਨਾਲ।
1: SBS ਰੇਡੀਓ ਪੰਜਾਬੀ ਦੇ ਪ੍ਰੋਗਰਾਮ ਬਾਲੀਵੁੱਡ ਗੱਪਸ਼ਪ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਹਰਪ੍ਰੀਤ ਕੌਰ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਪੰਜਾਬੀ ਐਕਟ੍ਰੈਸ ਈਸ਼ਾ ਰਿਖੀ ਅਤੇ ਸਿੰਗਰ ਬਾਦਸ਼ਾਹ ਨੇ ਇਸ ਸਾਲ ਮਾਰਚ ਵਿੱਚ ਚੁੱਪ ਚੁਪੀਤੇ ਵਿਆਹ ਕਰ ਲਿਆ ਸੀ। ਹੁਣ ਈਸ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਫੈਨਸ ਲਈ ਇੱਕ ਸੈਸ਼ਨ ਰੱਖਿਆ। ਇਸ ਦੌਰਾਨ ਇੱਕ ਫੈਨ ਨੇ ਪੁੱਛਿਆ, ਮੈਡਮ ਤੁਹਾਡਾ ਅਤੇ ਬਾਦਸ਼ਾਹ ਦਾ ਵਿਆਹ ਹੋ ਗਿਆ ਹੈ? ਸਵਾਲ ਦਾ ਜਵਾਬ ਦਿੰਦੇ ਹੋਏ ਈਸ਼ਾ ਨੇ ਲਿਖਿਆ ਹੈ, ਮੈਨੂੰ ਲੱਗਦਾ ਹੈ ਕਿ ਮੇਰੇ ਤੇ ਸਵਾਲਾਂ ਦਾ ਹੜਾ ਗਿਆ ਹੈ। ਕੀ ਤੁਹਾਡਾ ਵਿਆਹ ਬਾਦਸ਼ਾਹ ਨਾਲ ਹੋਇਆ ਹੈ? ਈਸ਼ਾ ਨੇ ਅੱਗੇ ਲਿਖਿਆ, ਹਾਂ ਮੈਂ ਵਿਆਹੀ ਹੋਈ ਹਾਂ। ਈਸ਼ਾ ਨੇ ਪੋਸਟ ਵਿੱਚ ਬਾਦਸ਼ਾਹ ਨੂੰ ਟੈਗ ਕਰਦਿਆਂ ਹੋਏ ਲਿਖਿਆ ਹੈ, ਪਤੀ ਦੇਵ ਦਰਸ਼ਕਾਂ ਦੇ ਕੁਝ ਸਵਾਲ ਨੇ, ਕਿਰਪਾ ਕਰਕੇ ਛੇਤੀ ਤੋਂ ਛੇਤੀ ਉਹਨਾਂ ਦਾ ਜਵਾਬ ਦਿਓ। ਦਿੱਲੀ ਦੇ ਪੱਛਮ ਵਿਹਾਰ ਸਥਿਤ ਗਾਇਕ ਗੁਰੂ ਰੰਧਾਵਾ ਦੇ ਜਿਮ ਤੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇਸ ਵਾਰਦਾਤ ਵਿੱਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਮਿਲੀ ਹੈ। ਗੋਲੀਬਾਰੀ ਦੀ ਜ਼ਿੰਮੇਦਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਇੱਕ ਮੈਂਬਰ ਨੇ ਲਈ ਹੈ। ਅਨਿਲ ਪੰਡਿਤ ਨਾਂ ਦਾ ਇਹ ਮੈਂਬਰ ਅਮਰੀਕਾ ਵਿੱਚ ਬੈਠਿਆ ਹੈ। ਅਨਿਲ ਪੰਡਿਤ ਨੇ ਆਪਣੇ ਪੋਸਟ ਵਿੱਚ ਦਾਅਵਾ ਕੀਤਾ ਹੈ ਕਿ ਗੁਰੂ ਰੰਧਾਵਾ ਐਕਟਰ ਸਲਮਾਨ ਖਾਨ ਦੇ ਬਹੁਤ ਕਰੀਬ ਹੋ ਰਹੇ ਸਨ। ਗੈਂਗ ਨੇ ਪਹਿਲਾਂ ਵੀ ਗੁਰੂ ਰੰਧਾਵਾ ਨੂੰ ਇਸ ਬਾਰੇ ਵਿੱਚ ਚੇਤਾਵਨੀ ਦਿੱਤੀ ਸੀ। ਗੁਰੂ ਰੰਧਾਵਾ ਨੇ ਇਹਨਾਂ ਚੇਤਾਵਨੀਆਂ ਨੂੰ ਨਜ਼ਰ ਅੰਦਾਜ਼ ਕੀਤਾ, ਇਸੇ ਕਾਰਨ ਇਹ ਗੋਲੀਬਾਰੀ ਦੀ ਘਟਨਾ ਹੋਈ ਹੈ। ਇਮਤਿਆਜ਼ ਅਲੀ ਅਤੇ ਦਿਲਜੀਤ ਦੋਸਾਂਝ ਦੀ ਫਿਲਮ ਮੈਂ ਵਾਪਸ ਆਊਂਗਾ ਦਾ ਨਵਾਂ ਗਾਣਾ ਕਿਆ ਕਮਾਲ ਹੈ ਰਿਲੀਜ਼ ਹੋਇਆ ਹੈ। ਕਿਆ ਕਮਾਲ ਹੈ ਗਾਣੇ ਨੂੰ ਦਿਲਜੀਤ ਦੋਸਾਂਝ ਨੇ ਗਾਇਆ ਹੈ। ਸੰਗੀਤ ਮਸ਼ਹੂਰ ਸੰਗੀਤ ਨਿਰਦੇਸ਼ਕ ARM

0: ਸਨੀ ਦਿਓਲ ਅਤੇ ਪ੍ਰੀਤੀ ਜ਼ਿੰਟਾ ਦੀ ਫਿਲਮ ਦਾ ਦਰਸ਼ਕਾਂ ਦੇ ਦਰਮਿਆਨ ਗਜ਼ਬ ਦਾ ਉਤਸ਼ਾਹ ਹੈ। ਪਹਿਲਾਂ ਇਸ ਨੂੰ ਲਾਹੌਰ 1947 ਕਿਹਾ ਜਾ ਰਿਹਾ ਸੀ, ਲੇਕਿਨ ਫਿਲਮ ਦਾ ਅਧਿਕਾਰਿਕ ਟਾਈਟਲ ਬਟਵਾਰਾ 1947 ਹੈ। ਇਹ ਫਿਲਮ ਇਸ ਸਾਲ ਆਜ਼ਾਦੀ ਦੇ ਮੌਕੇ ਤੇ ਰਿਲੀਜ਼ ਹੋਏਗੀ। ਹਿਸਟੋਰੀਕਲ ਬੈਕਗ੍ਰਾਉਂਡ ਤੇ ਬਣੀ ਇਹ ਫਿਲਮ ਇਮੋਸ਼ਨਸ ਨਾਲ ਭਰਪੂਰ ਹੋਏਗੀ। ਇਸ ਫਿਲਮ ਦੇ ਨਿਰਦੇਸ਼ਨ ਅਤੇ ਸਕ੍ਰੀਨ ਪਲੇ ਦੀ ਜ਼ਿੰਮੇਦਾਰੀ ਰਾਜਕੁਮਾਰ ਸੰਤੋਸ਼ੀ ਦੇ ਮੋਢਿਆਂ ਤੇ ਹੈ। ਉੱਥੇ ਫਿਲਮ ਦਾ ਨਿਰਮਾਣ ਆਮਿਰ ਖਾਨ ਕਰ ਰਹੇ ਨੇ। ਸੁਪਰਸਟਾਰ ਰਜਨੀਕਾਂਤ ਦੀ ਆਉਣ ਵਾਲੀ ਫਿਲਮ ਜੇਲਰ 2 ਵਿੱਚ ਪਹਿਲਾਂ ਸ਼ਾਹਰੁਖ ਖਾਨ ਇੱਕ ਕੈਮਿਓ ਕਰਨ ਵਾਲੇ ਸਨ, ਲੇਕਿਨ ਸਮੇਂ ਦੀ ਘਾਟ ਅਤੇ ਡੇਟਸ ਦੀ ਦਿੱਕਤ ਦੀ ਵਜ੍ਹਾ ਦੇ ਨਾਲ ਹੁਣ ਉਹਨਾਂ ਦੀ ਥਾਂ ਰਿਤਿਕ ਰੋਸ਼ਨ ਨਜ਼ਰ ਆਉਣਗੇ। ਰਿਤਿਕ ਰੋਸ਼ਨ ਅਤੇ ਰਜਨੀਕਾਂਤ ਪੂਰੇ 40 ਸਾਲਾਂ ਬਾਅਦ ਇਕੱਠਿਆਂ ਸਕ੍ਰੀਨ ਸ਼ੇਅਰ ਕਰਨਗੇ। ਇਸ ਤੋਂ ਪਹਿਲਾਂ ਦੋਵੇਂ ਸਾਲ 1986 ਵਿੱਚ ਆਈ ਫਿਲਮ ਭਗਵਾਨ ਦਾਦਾ ਵਿੱਚ ਨਜ਼ਰ ਆਏ ਸਨ, ਜਿਸ ਵਿੱਚ ਰਿਤਿਕ ਨੇ ਇੱਕ ਬਾਲ ਕਲਾਕਾਰ ਦੇ ਰੂਪ ਵਿੱਚ ਰਜਨੀਕਾਂਤ ਦੇ ਗੋਦ ਲਏ ਹੋਏ ਬੇਟੇ ਦਾ ਰੋਲ ਨਿਭਾਇਆ ਸੀ। ਰਿਤਿਕ ਰੋਸ਼ਨ ਨੇ ਇਸ ਫਿਲਮ ਦੇ ਲਈ ਹਾਂ ਕਹਿ ਦਿੱਤੀ ਹੈ। ਉਹ 22 ਅਤੇ 23 ਜੂਨ ਨੂੰ ਚੇਨਈ ਵਿੱਚ ਆਪਣੇ ਹਿੱਸੇ ਦੀ ਸ਼ੂਟਿੰਗ ਕਰ ਸਕਦੇ ਨੇ। ਸ਼ਹਿਨਾਜ਼ ਗਿੱਲ ਨੇ ਇੱਕ ਵਾਰ ਫਿਰ ਆਪਣੇ ਫੈਨਸ ਦੇ ਦਿਲਾਂ ਦੀ ਘੰਟੀ ਵਜਾ ਦਿੱਤੀ ਹੈ। ਐਕਟ੍ਰੈਸ ਸਿੰਗਰ ਨੇ ਹਾਲ ਹੀ ਵਿੱਚ ਆਪਣੇ ਆਉਣ ਵਾਲੇ ਗਾਣੇ ਡੋਰਹੋਕ ਦਾ ਟੀਜ਼ਰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਸੀ। ਡੋਰਹੋਕ ਦੀ ਵਾਈਬਸ ਪੂਰੀ ਤਰ੍ਹਾਂ ਦੇ ਨਾਲ ਸੋਲਫੁਲ ਅਤੇ ਇਮੋਸ਼ਨਲ ਹੈ। ਇਸ ਵਿੱਚ ਲੁਕੀ ਤੜਫ ਅਤੇ ਫੀਲਿੰਗਸ ਨੇ ਲੋਕਾਂ ਨੂੰ ਹੋਰ ਜ਼ਿਆਦਾ ਕਿਊਰੀਅਸ ਕਰ ਦਿੱਤਾ ਹੈ। ਟਾਈਗਰ ਸ਼ਰਾਫ, ਜਾਨਵੀ ਕਪੂਰ ਅਤੇ ਲਕਸ਼ ਵੱਡੇ ਪਰਦੇ ਤੇ ਇਕੱਠੇ ਆਉਣ ਵਾਲੇ ਨੇ। ਗੱਲ ਹੋ ਰਹੀ ਹੈ ਐਕਸ਼ਨ ਫਿਲਮ ਲਗ ਜਾ ਗਲੇ ਦੀ। ਰਾਜ ਮਹਿਤਾ ਦੇ ਨਿਰਦੇਸ਼ਨ ਵਿੱਚ ਬਣੀ ਇਸ ਫਿਲਮ ਦੇ ਰਿਲੀਜ਼ ਡੇਟ ਦਾ ਖੁਲਾਸਾ ਕਰ ਦਿੱਤਾ ਗਿਆ ਹੈ। ਫਿਲਮ ਲਗ ਜਾ ਗਲੇ ਨੂੰ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣਾਇਆ ਗਿਆ ਹੈ। ਇਹ ਫਿਲਮ ਅਗਲੇ ਸਾਲ ਮਈ ਵਿੱਚ ਰਿਲੀਜ਼ ਹੋਣ ਵਾਲੀ ਹੈ। ਮੈਡੋਕ ਫਿਲਮਸ ਦੀ ਇੱਕ ਹੋਰ ਫਿਲਮ ਦਾ ਐਲਾਨ ਹੋ ਗਿਆ ਹੈ। ਰਾਜਕੁਮਾਰ ਰਾਓ ਇਸ ਵਿੱਚ ਲੀਡ ਰੋਲ ਵਿੱਚ ਨੇ। ਅਸੀਂ ਫਿਲਮ ਪ੍ਰਹਾਰ ਦਾ ਉਜਵਲ ਨਿਗਮ ਸਟੋਰੀ ਦੀ ਗੱਲ ਕਰ ਰਹੇ ਹਾਂ। ਦਿਨੇਸ਼ ਵਿਜਨ ਨੇ ਫਿਲਮ ਦੀ ਰਿਲੀਜ਼ ਡੇਟ ਤੋਂ ਪਰਦਾ ਚੁੱਕ ਦਿੱਤਾ ਹੈ। ਫਿਲਮ ਪ੍ਰਹਾਰ ਦਾ ਉਜਵਲ ਨਿਗਮ ਸਟੋਰੀ ਇਸ ਸਾਲ ਅਗਸਤ ਵਿੱਚ ਰਿਲੀਜ਼ ਹੋਏਗੀ। ਇਹ ਫਿਲਮ 7 ਅਗਸਤ 2026 ਨੂੰ ਰਿਲੀਜ਼ ਹੋਏਗੀ। ਮਸ਼ਹੂਰ ਗਾਇਕ ਅਤੇ ਸੰਗੀਤਕਾਰ ਅਮੀ ਮਿਸ਼ਰਾ ਦਾ ਨਵਾਂ ਗਾਣਾ ਸਾਧੂ ਰੇ ਰਿਲੀਜ਼ ਹੋ ਗਿਆ ਹੈ। ਇਹ ਗਾਣਾ ਸ਼ਰੋਤਾਵਾਂ ਨੂੰ ਜੀਵਨ ਦੇ ਗਹਿਰੇ ਸਤਿਅ ਤੇ ਵਿਚਾਰ ਕਰਨ ਦੇ ਲਈ ਪ੍ਰੇਰਿਤ ਕਰਦਾ ਹੈ ਅਤੇ ਆਧੁਨਿਕ ਜੀਵਨ ਦੀ ਭੱਜ ਦੌੜ ਵਿੱਚ ਪਿੱਛੇ ਹੁੰਦੇ ਜਾ ਰਹੇ ਹਿਊਮਨ ਵੈਲਿਊਜ਼ ਨੂੰ ਉਜਾਗਰ ਕਰਦਾ ਹੈ।
1: ਰਾਮ ਨਾਮ ਬਜ ਸਾਧੂ ਰੇ, ਰਾਮ ਨਾਮ ਬਜ ਸਾਧੂ ਰੇ, ਬੜੇ ਬਾਗ ਮਾਨੁਸ ਤਨ ਮਿਲਤਾ ਵਿਰਧ ਗਵਾਨਾ ਸਾਧੂ ਰੇ।
0: ਸ਼ਰਧਾ ਕਪੂਰ ਦੀ ਫਿਲਮ ਇਥਾ ਇਸੀ ਸਾਲ 28 ਅਗਸਤ 2026 ਨੂੰ ਰੱਖੜੀ ਦੇ ਮੌਕੇ ਤੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਏਗੀ। ਇਸ ਫਿਲਮ ਵਿੱਚ ਸ਼ਰਧਾ ਕਪੂਰ ਦੇ ਨਾਲ ਰਣਦੀਪ ਹੁੱਡਾ ਅਤੇ ਮੁਹੰਮਦ ਜੀਸ਼ਾਨ ਅਯੂਬ ਵੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਥਾ ਦੀ ਕਹਾਣੀ ਮਹਾਰਾਸ਼ਟਰ ਦੀ ਮਸ਼ਹੂਰ ਲਾਵਣੀ ਅਤੇ ਤਮਾਸ਼ਾ ਕਲਾਕਾਰ ਵਿਤਾਭਾਈ ਭਾਓ ਮੰਗ ਨਾਰਾਇਣ ਗਾਓਂਕਰ ਦੇ ਜੀਵਨ ਤੇ ਆਧਾਰਿਤ ਇੱਕ ਬਾਇਓਪਿਕ ਹੈ। ਇਸ ਵਿੱਚ 1940 ਤੋਂ ਲੈ ਕੇ 1990 ਦੇ ਦਹਾਕੇ ਤੱਕ ਦੇ ਉਹਨਾਂ ਦੇ ਸਫ਼ਰ, ਉਹਨਾਂ ਦੀ ਕਾਮਯਾਬੀ ਅਤੇ ਉਹਨਾਂ ਦੇ ਜੀਵਨ ਦੇ ਸੰਘਰਸ਼ਾਂ ਨੂੰ ਵਿਖਾਇਆ ਜਾਏਗਾ। ਬਾਲੀਵੁੱਡ ਦੀ ਮਸ਼ਹੂਰ ਐਕਟ੍ਰੈਸ ਕੈਟਰੀਨਾ ਕੈਫ ਮਾਂ ਬਣਨ ਦੇ ਬਾਅਦ ਇੱਕ ਵਾਰ ਫਿਰ ਐਕਟਿੰਗ ਦੀ ਦੁਨੀਆ ਵਿੱਚ ਕਦਮ ਰੱਖਣ ਦੀ ਤਿਆਰੀ ਕਰ ਰਹੀ ਹੈ। ਕੈਟਰੀਨਾ ਹੁਣ ਸਿਰਫ ਫਿਲਮਾਂ ਤੱਕ ਸੀਮਿਤ ਨਹੀਂ ਰਹਿਣਾ ਚਾਹੁੰਦੀ, ਬਲਕਿ ਹੁਣ ਉਹ OTT ਤੇ ਵੀ ਹੱਥ ਅਜਮਾਉਣ ਦੀ ਸੋਚ ਰਹੀ ਹੈ। ਕੈਟਰੀਨਾ ਨੇ ਨਵੀਂ ਕਹਾਣੀਆਂ ਦੇ ਸਕ੍ਰਿਪਟ ਨੂੰ ਪੜ੍ਹਨਾ ਅਤੇ ਉਹਨਾਂ ਦੀ ਚੋਣ ਕਰਨੀ ਸ਼ੁਰੂ ਕਰ ਦਿੱਤੀ ਹੈ। ਕੈਟਰੀਨਾ 2027 ਦੇ ਆਖਰੀ ਮਹੀਨਿਆਂ ਤੱਕ ਆਪਣੀ ਅਗਲੀ ਫਿਲਮ ਜਾਂ ਪ੍ਰੋਜੈਕਟ ਦੀ ਸ਼ੂਟਿੰਗ ਸ਼ੁਰੂ ਕਰ ਸਕਦੀ ਹੈ। ਕੈਟਰੀਨਾ ਕੈਫ ਪਹਿਲੀ ਵਾਰ ਕਿਸੇ ਵੈਬ ਸੀਰੀਜ਼ ਜਾਂ ਡਿਜੀਟਲ ਪ੍ਰੋਜੈਕਟ ਵਿੱਚ ਕੰਮ ਕਰਨ ਦੀ ਇੱਛਾ ਜਤਾ ਰਹੀ ਹੈ। ਮਾਂ ਬਣਨ ਤੋਂ ਬਾਅਦ ਕੈਟਰੀਨਾ ਹੁਣ ਅਜਿਹੀਆਂ ਭੂਮਿਕਾਵਾਂ ਭਾਲ ਰਹੀ ਹੈ ਜੋ ਉਹਨਾਂ ਦੇ ਨਿੱਜੀ ਜੀਵਨ ਅਤੇ ਕੰਮ ਦੋਨਾਂ ਦੇ ਨਾਲ ਤਾਲਮੇਲ ਬਿਠਾ ਸਕੇ। ਕੈਟਰੀਨਾ ਕੈਫ ਨੂੰ ਆਖਰੀ ਵਾਰ ਸਾਲ 2024 ਵਿੱਚ ਫਿਲਮ ਮੈਰੀ ਕ੍ਰਿਸਮਸ ਵਿੱਚ ਵੇਖਿਆ ਗਿਆ ਸੀ। ਤਦ ਤੋਂ ਉਹ ਲਾਈਮਲਾਈਟ ਅਤੇ ਮੀਡੀਆ ਤੋਂ ਕੁਝ ਦੂਰ ਸੀ। ਨੂਰਾ ਫਤਿਹੀ ਦੇ ਗਾਣਿਆਂ ਦਾ ਫੈਨਸ ਦੇ ਦਰਮਿਆਨ ਆਪਣਾ ਅਲੱਗ ਕ੍ਰੇਜ਼ ਅਤੇ ਬਜ਼ ਵੇਖਣ ਨੂੰ ਮਿਲਦਾ ਹੈ। ਇਸ ਦਰਮਿਆਨ ਹੁਣ ਫੀਫਾ ਵਰਲਡ ਕੱਪ 2026 ਦੇ ਲਈ ਨੂਰਾ ਫਤਿਹੀ ਦਾ ਨਵਾਂ ਗਾਣਾ ਸੀਰ ਸੀਰ ਰਿਲੀਜ਼ ਹੋ ਗਿਆ ਹੈ। ਟੈਲੀਵਿਜ਼ਨ ਦਾ ਸਭ ਤੋਂ ਫੇਮਸ ਰਿਐਲਿਟੀ ਸ਼ੋ ਬਿਗ ਬੌਸ ਆਪਣੇ 20ਵੇਂ ਸੀਜ਼ਨ ਦੇ ਨਾਲ ਵਾਪਸ ਆ ਰਿਹਾ ਹੈ। ਲੱਖਾਂ ਦਰਸ਼ਕਾਂ ਦੇ ਲਈ ਬਿਗ ਬੌਸ ਦਾ ਮਤਲਬ ਵੀ ਸਲਮਾਨ ਖਾਨ ਹੈ। ਸਲਮਾਨ ਦੇ ਫੈਨਸ ਦੇ ਲਈ ਚੰਗੀ ਖਬਰ ਹੈ ਕਿ ਉਹ ਇੱਕ ਵਾਰ ਫਿਰ ਇਸ ਸ਼ੋ ਨੂੰ ਹੋਸਟ ਕਰਨ ਦੇ ਲਈ ਤਿਆਰ ਨੇ। ਇਸ ਸ਼ੋ ਦੇ ਮੇਕਰਸ ਨਵੇਂ ਪ੍ਰਤਿਭਾਗੀਆਂ ਨੂੰ ਚੁਣਨ ਦੇ ਲਈ ਆਡੀਸ਼ਨ ਸ਼ੁਰੂ ਕਰਨ ਵਾਲੇ ਨੇ। ਇਸ ਵਾਰ ਕੁਝ ਪੁਰਾਣੇ ਮਸ਼ਹੂਰ ਪ੍ਰਤਿਭਾਗੀ ਵੀ ਮੁੜ ਤੋਂ ਘਰ ਵਿੱਚ ਐਂਟਰੀ ਲੈ ਸਕਦੇ ਨੇ। ਵੈਰਾਇਟੀ ਇੰਡੀਆ ਦੇ ਮੁਤਾਬਿਕ ਇਸ ਸ਼ੋ ਦੀ ਤਿਆਰੀਆਂ ਤੇਜ਼ੀ ਨਾਲ ਚੱਲ ਰਹੀਆਂ ਨੇ। ਸਲਮਾਨ 21 ਸਤੰਬਰ ਤੋਂ ਨਵੇਂ ਸੀਜ਼ਨ ਦੀ ਸ਼ੂਟਿੰਗ ਸ਼ੁਰੂ ਕਰ ਸਕਦੇ ਨੇ। ਹਾਲ ਹੀ ਵਿੱਚ ਮੇਕਰਸ ਨੇ ਦਰਸ਼ਕਾਂ ਨੂੰ ਧਮਾਲ 4 ਦੀ ਆਈਕੋਨਿਕ ਗੈਂਗ ਨਾਲ ਰੂਬਰੂ ਕਰਾਇਆ ਸੀ, ਜੋ ਉਹਨਾਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਟ੍ਰੈਜਰ ਹੰਟ ਦੀ ਸ਼ੁਰੂਆਤ ਸੀ। ਉਤਸ਼ਾਹ ਨੂੰ ਹੋਰ ਵਧਾਉਂਦੇ ਹੋਇਆ ਟੀਮ ਨੇ ਹੁਣ ਫਿਲਮ ਦਾ ਸ਼ਾਨਦਾਰ ਗੋਲਡਨ ਲੋਗੋ ਰਿਲੀਜ਼ ਕੀਤਾ ਹੈ ਅਤੇ ਨਾਲ ਹੀ ਐਲਾਨ ਕੀਤਾ ਹੈ ਕਿ ਇਹ ਰੋਮਾਂਚਕ ਸਫ਼ਰ ਉਮੀਦ ਤੋਂ ਪਹਿਲਾਂ ਸਿਨੇਮਾ ਘਰਾਂ ਵਿੱਚ ਦਸਤਕ ਦੇਣ ਵਾਲਾ ਹੈ। ਧਮਾਲ ਦੀ ਟੋਲੀ, ਵੱਡੇ ਠਾਕਿਆਂ ਅਤੇ ਹੋਰ ਵੀ ਜ਼ਿਆਦਾ ਪਾਗਲਪਨ ਅਤੇ ਇੱਕ ਯਾਦਗਾਰ ਸਿਨੇਮਾਈ ਐਡਵੈਂਚਰ ਦੇ ਨਾਲ 10 ਜੁਲਾਈ 2026 ਨੂੰ ਵੱਡੇ ਪਰਦੇ ਤੇ ਵਾਪਸੀ ਕਰ ਰਹੀ ਹੈ। ਧਮਾਲ 4 ਵਿੱਚ ਦਮਦਾਰ ਕਲਾਕਾਰਾਂ ਦੀ ਟੋਲੀ ਨਜ਼ਰ ਆਏਗੀ, ਜਿਸ ਵਿੱਚ ਅਜੇ ਦੇਵਗਨ, ਅਰਸ਼ਦ ਵਾਰਸੀ, ਰਿਤੇਸ਼ ਦੇਸ਼ਮੁਖ, ਜਾਵਦ ਜਾਫਰੀ, ਸੰਜੀ ਮਿਸ਼ਰਾ ਦੇ ਨਾਲ ਈਸ਼ਾ ਗੁਪਤਾ, ਸੰਜੀਦਾ ਸ਼ੇਖ, ਅੰਜਲੀ ਆਨੰਦ, ਉਪੇਂਦਰ ਲਿਮਯੇ, ਵਿਜੇ ਪਾਟਕਰ ਅਤੇ ਰਵੀ ਕਿਸ਼ਨ ਸ਼ਾਮਿਲ ਨੇ। 90 ਦਾ ਦਹਾਕਾ ਮਿਊਜ਼ਿਕ ਪ੍ਰੇਮੀਆਂ ਦੇ ਲਈ ਕਿਸੇ ਖਜ਼ਾਨੇ ਤੋਂ ਘੱਟ ਨਹੀਂ ਸੀ। ਉਸ ਦੌਰ ਵਿੱਚ ਇੱਕ ਗਾਣਾ ਅਜਿਹਾ ਸੀ ਜੋ ਦਿਲ ਟੁੱਟਣ ਦੀ ਆਵਾਜ਼ ਬਣ ਗਿਆ ਸੀ। ਸੋਨੂ ਨਿਗਮ ਦੀ ਦਰਦ ਭਰੀ ਆਵਾਜ਼ ਅਤੇ ਗਾਣੇ ਦੇ ਇਮੋਸ਼ਨਲ ਬੋਲ ਨੇ ਇਸ ਨੂੰ ਅਜਿਹਾ ਸੁਪਰ ਹਿੱਟ ਬਣਾ ਦਿੱਤਾ ਸੀ ਕਿ ਕਰੀਬ 30 ਸਾਲਾਂ ਬਾਅਦ ਵੀ ਇਸ ਦੀ ਪਾਪੂਲੈਰਿਟੀ ਘੱਟ ਨਹੀਂ ਹੋਈ ਹੈ। ਇਹ ਗਾਣਾ ਹੈ ਅੱਛਾ ਸਿਲਾ ਦੀਆ ਤੂਨੇ ਮੇਰੇ ਪਿਆਰ ਕਾ।

0: Mr. Big Time Capital One Bank Guy.
1: Mom, please.
0: Well, look at this Capital One Cafe. I just might move in.
1: Or just drop by. Capital One Cafes are open 7 days a week.
0: I could put my spoon collection right here by the ATM. Yes.
1: Wow, you weren't kidding, Mom.
0: I never kid about the spoon collection, son. Oh, hey, what's that thing you always say?
1: There's no fees or minimums on Capital One checking accounts.
0: No, the other one.
1: What's in your wallet?
0: Oh. That's my boy.
2: Terms apply. Visit CapitalOne.com/bankguy for details. Capital One, NA member FDIC.
3: ਉਹੀ ਤੇ ਅੱਜ ਦਾ ਪ੍ਰੋਗਰਾਮ ਵੀ ਤੁਸੀਂ ਪਸੰਦ ਕੀਤਾ ਹੋਊਗਾ। ਪਰ ਦੋਸਤੋ, ਅੱਜ ਦਾ ਪ੍ਰੋਗਰਾਮ ਜੇਕਰ ਤੁਸੀਂ ਲਾਈਵ ਸੁਣਿਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਉਮੀਦ ਆ ਕਿ ਤੁਹਾਨੂੰ ਪਸੰਦ ਆਇਆ ਹੋਊਗਾ। ਹੱਸਦੇ ਰਹੋ, ਮੁਸਕਰਾਉਂਦੇ ਰਹੋ ਤੇ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੱਕ ਪਹੁੰਚਾਉਂਦੇ ਰਹੋ। ਮੈਨੂੰ ਜਸਮੀਤ ਕੌਰ ਨੂੰ ਦਿਓ ਇਜਾਜ਼ਤ। ਫੇਰ ਮਿਲਾਂਗੀ ਅਗਲੇ ਹਫਤੇ ਦੇ SBS ਪੰਜਾਬੀ ਪ੍ਰੋਗਰਾਮ ਵਿੱਚ।